الله عن شيخنا التجاني وعن جميع خلفائه وأهل طريقته. متجلدين جلال بن سنتيالا جلتي النبي صلى الله عليه وسلم جلتي أيام أك صحابة جلو سنين فسيني كنت نكيان سن إمشيون كلمة الحق مختلفين خمينتني دارا منكو كأجمعي ويسو مدان مختار سيدنا لقمان عليه السلام ويعني لقمان عليه السلام دنيو دي كونتيني ديوار دومجي ديكو خيو خيو تاي تسل ديكو خيو ني نياريون مؤم يوم بنيو تدي يوم يال اك يوم بنيو تدي يوم شيطان يالا مخلطة القرآن إنا هديناه السبيل إما شاكرا وإما كفورا وإن يالا أريانتنين دوم آدم ديوانكو نياريوني يوم يباح أك يوم يبان waye gannaaw bañ ko orienté ba noppi dañu toog nag di ko seetaan mu war a di wax fëlëb mu mel ni waxaat na ci suratul balad ne wahadaynahu najdayn wara mooy fadda xam nax dako war a topp dako dafa war a mooy yaram mooy arbitre bi mu toog rek di seetaan wante وأن ليس للإنسان إلا ما سعى دعوة دم بإلا دنك في الرجل لم يجفون وإن سعيه سوف يرى ثم يجزاه الجزاء الأفضل لأننا دعوة دم بإلا دنك في فيكم دنك في بنت وانجدها وطهو أقوام بدل أخضان جي ko gisse ni ñew ko ne la nga rendi woon ci sama xolay naaj ndax lan la ngay jëfoon yàlla dana la ko fay te du ca wàññi dara ne ko kon nag na nga góorgóorlu ma ne ko man ahabba an tasurrahu sahifatuhu falyakthir min al istighfar ma ne ko man nag képp koo xam ne bëgg na boo xoolee kàrne jëfa gëna bu xoolee kër ne jëfam kontaan nee na na bari lu muy wax astaghfirullah nee ndax baatu istighfar maanaam baatu astaghfirullah nee bu rëy la tuufaay bu rëy la ëllëg ci ki nga xamante ni tam woon na ko làmmiñam ndax li ci nekk ci xeeti yow moo tax من عجر أخاه بذنب لم يمت حتى يعمله منكو بعد خصمك صلبك تبكار بمدف وخصمك صلبك جلد تبكار بمدف جلد لو بقى ما يصلبك جلد بدك البكار نواركو نلاي بيركو نيدكو يد بو خمنا جميع الرك متخنا بيرف wante nag sa mbokk jullit def bakkaar foo jëm togge ko waaw dañuy wax naan nit dana def bakkaar bakkaar ba fekkoon digganteem la ak boroomam mu jéggla ko yàlla yàlla jéggal ko bakkaar bi yow nag nga topp ci bakkaaru jàngur ba di wax rek bis bu nekk bu lay bindal bakkaar ci bakkaaru jàngur boo xamante ne yàlla jéggal na ko ko bu yàgg daam dalay nga def bakkaar boo xam ne sa digganteeg sa boroom la nga jëli ñaari raka
ਟੋਪ ਮਿਆਨੀ ਆਉਂਦੇ ਨੇ ਕੋਈ ਆਉਂਦੇ ਜੇਕਰ ਬਾਬਾ ਖੈਰ ਵੀ ਆਉਂਦੇ ਜੇਕਰ ਲੋਕ ਕੰਜ ਫੰਗਦੇ ਬਾਬਾ ਖੈਰ ਵੀ ਨੂੰ ਫੂ ਟੋਪ ਤੋਂ ਗਿਆ ਇਸ ਪੁਲੇ ਕੋਈ ਆਉਂਦਾ ਕਰ ਚਾਹੀਏ ਬਣ ਲਈ ਆਉਂਦੇ ਜੇਕਰ ਮੇਰੇ ਸਬਾ ਕਾ ਮੁਝ ਬੁਗ ਨਹੀਂ ਗਿਲਿਤ ਦੀ ਅਲ ਬਲ ਮੋ ਨੂੰ ਗਿਲਿਤ ਹੂੰ ਕਿ ਬਾਬਾ ਖੈਰ ਵੀ ਮੇਰੇ ਬਲ ਬੁਗ ਗਏ ਦੁਕੋ ਦਨ ਬੁਗ ਗੰਗਾ ਓਰੀਐਂਟ ਕੋ ਚੈਤਨ ਬੋਕ ਦੇ ਦੇਫ ਮੈਂ ਦਫ ਕੋ ਚਿਸ ਸੁਤਰੋ ਆਓ ਨਹਾਕ ਮੇ ਦੰਗ ਦੰਗ ਦਸ ਬੁ ਫਿਕੇ ਕਿੰ ਮੁ ਜੁ ਬਦੇ ਨੇ ਚਿੰ ਚਿੰ ਦੁਨੀਆਂ ਦੇ ਜਲਾਂ ਜੇ ਬੋਟ ਗਈ ਜਲਾਂ ਯਦ ਦੋ ਤੋ ਤੋ ਕੋ ਜੋ ਬਦੀ ਇਹ ਦਫਨਾ ਆਪ ਜੋ ਬਦੇ ਸੰਗਮ ਜਰਤ ਇਹ ਦੇ ਜਲਾਂ ਜੇ ਬੋਟ ਗਈ ਕਈ ਬਦੀ ਜੋ ਬੋਟ ਗਈ ਯਪ ਤੋ ਮੈਂ ਕੋ ਮਸਲ ਵਖਤਾਂ ਵਖਤਾਂ ਨੂੰ ਯਾ ਤੋ ਮਲੇ ਨੂੰ ਬਗ ਚਾਹ ਤੋ ਨੂੰ ਯਪ ਨੂੰ ਵਖਤ ਮੈਂ ਹਮ ਵਖਤਾਂ ਦੇ ਕੋ ਸਰ ਨਹੀਂ ਯਪ ਮੈਂ ਫਿਕੇ ਅਬ ਸੱਚ ਲ ਯਾ ਸੱਚ ਕਤ ਬਾਖੁਲ ਮੈਂ ਕਰ ਗਏ ਕਤ ਨੰਗਮ ਸਾਉਨ ਫਿਟਲੋ ਜਾਦੋ ਨਿਗੰਦਲ ਮੋਦਿਨੇ ਜੁਲਿਟ ਬਹੁਤ ਸੱਚ ਸੱਚ ਯਾਰ ਬਬੂ ਕੋ ਯਾਰ ਇੰਟੇ ਬਬੂ ਕੋ ਇਹ ਬਹੁਤ ਟੂ ਡੇ ਟੂ ਰਮ ਉਹਨਾਂ ਦਾ ਚੰ ਕੁਛ ਬੰਦ ਨਾ ਹੋ ਮਨ ਨਾਮ ਲੈਣ ਨੂੰ ਮੁਜੋ ਮਤਲਬ ਮੈਂ ਫਸੋ ਨੇ ਚੀ ਵਾਲ ਲਿਆ ਇਹ ਕਿੰਦ ਕੋ ਇਹ ਬੰ ਚ ਬਕਰ ਬੋ ਮਦਦ ਨਾ ਹੋ ਨੂੰ ਮੁਚ ਚ ਬਕਰ ਮੈਂ ਬੋ ਇਹ ਫਸ ਬੋ ਇਹ ਦੁਕ ਤੇ ਬਨ ਵਖ ਨੀ ਜੁਲ ਬੰਗੇ ਵੇਟਲ ਚਿੰਨੇ ਯਾਰ ਨੂੰ ਆ ਕੇ ਆ ਰੇ ਮੈਂ ਦੁਕ ਚ ਜੁਲ ਤੇ ਬੋ ਮਦਦ ਫੋਨ ਜਾਨ ਲੱਗਿੰਦਾ ਇਹ ਉਹ ਕੋਈ ਹੈ ਬੀਰੰ ਬੱਕ ਜੋ ਲੇਟਮ ਵਾਹ ਬੋ ਗਿੰਨੇ ਚੇ ਉਤਬ ਮੈਂ ਪੁੱਤਾ ਮੈਂ ਦੇਉ ਕੱਪ ਦਫਨ ਨਾ ਨੰਗਮ ਵਾਹ ਬੋ ਤੇ ਜਾ ਤੇ ਤੇ ਚੇ ਨੇ ਬੱਕ ਨਾ ਕੋ ਨੰਗਮ ਮਕ ਨੰਗਮ ਮਕ ਨੰਗਮ ਕਿੰ ਦੋ ਤੁਲ ਬਿੰਦਲ ਲੇਟੀ ਇਹ ਉਹ ਕੋਈ ਹੈ ਬੀਰ ਸੋ ਮੋ ਜੋ ਲੇਟ ਵਾਹ ਦੇ ਲੇ ਬਿੰਦਲ ਬਕਾਰੂ ਕੋ ਖਾਸ ਜੋ ਲੇਟ ਵਾਹ ਤੁਮ ਮਕ ਨਾ ਰਾਣੀ ਮੋਟਾ ਲੋਕ ਮੈਂ ਨੇ ਬੰਗ ਜੀ ਕੋਲ ਮੋਜੀ ਸੱਚੇ ਸੰ ਬੱਕ ਜੋ ਲੇਟ ਦਫ ਨਾ ਕੋ ਸੁਬਲ ਨਾ ਜੋ ਕੋਈ ਹੈ ਬੀਰ ਵਾਹ ਬੁਕ ਖਾਸ ਬੁਕ ਆਇਬ ولكن يتم من صره ان يكون اقوى الناس فليتوكل على الله ويكيب كو خمني بغنا ويكو بورغو دغر لا لا يسكنديكو تي يالا تي ليب لو مي بغو و بو سكنديكو تي يالا دغ سكنديكو تي لينن دول يالا تي بو سكنديكو تي لينن دول يالا دو تي ام لينغ بغ ndax ñu ngi bëgg ndax yalla rek ñu am yermu ne bu matale yermu ne bo xamne bu koy deflante ak jaamam daf koy def rek ngir yermu ne waye keneen ku dul yalla ko yaakar bu yagge rek mu jekkel waye tam mu yapp la waye nak bu fekke yalla rek la yaakar mo di wakke bu ci mom ci dem dina la day sekk ndax wa may yatawakkal ala allah wa hasbu yalla ne kep ko wakke lu ci man nena dina sek man yalla ci yenu ko ay mbiram ñep watax mu waxat ko mom lokman ni ko kon de wakirlo ci sa borom watax ni wax ni ngam dafa seddel ko ci ñenti tomb wala bok ci ñenti ponk la ngam seddel ko ponk bu jikki dal waji modi ak tawakkul ala allah ponkuñaarel bi moo di ak tafweeb ilallah ponkuñetteel bi mooy arraba bi qadaillah mu juróomeel bi moo di ak tasmim li awrillah